ਨਾ ਅੱਗ ਬਲਦੀ ਚੁੱਲ੍ਹੇ ਵਿੱਚ, ਨਾ ਰਿੜਕੇ ਕੋਈ ਦੁੱਧ ਮਦਾਣੀ, ਭੁੱਲ ਕੇ ਲੋਕ ਬਹਿ ਕੇ ਪੀੜੀ ਉੱਤੇ ਚੁੱਲ੍ਹੇ ਮੋਹਰੇ ਰੋਟੀ ਖਾਣੀ। ਪਰ ਸਾਡੀ ਆਕਾਸ਼ਵਾਣੀ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਵਿਰਸੇ ਦੇ ਨਾਲ, ਪੰਜਾਬੀਅਤ ਨਾਲ, ਸੱਭਿਆਚਾਰ ਦੇ ਨਾਲ ਜੋੜ ਕੇ ਰੱਖੀਏ। ਪੰਜਾਬੀ ਫਿਲਮ ਸੰਗੀਤ ਪ੍ਰੋਗਰਾਮ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ ਦੇ 4:30 ਵੱਜਣ ਵਾਲੇ ਨੇ। ਆਓ ਹੁਣ ਤੁਹਾਨੂੰ ਲੈ ਚੱਲਦੀ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।